打得呀，得得呀，得得呀。ਕਹਿੰਦੇ ਕਹਿੰਦੇ ਗਿੱਲੀ ਯਮੁਨਾ ਵਿੱਚ ਨਿੱਤ ਕਿਉਂ ਤਹਨਾ ਦਨ ਥਈਆ ਕੋਪ ਕੇ ਇੰਦ ਚੜੋ ਬਜ ਉਪਰ ਰੋਕ ਕਰਤ ਸਭ ਹਾ ਹਾ ਦਈਆ ਲਾਇ ਉਠਾਇ ਲਿਓ ਗਿਰ ਨਕ ਪਰ ਬੰਸ ਬਜਾਵਤ ਦੇਨ ਚਲਈਆ ਜੱਗੇ ਮੋਹਨ ਮਨ ਮੇ ਮਾਏ ਨਿੱਤ ਕਰਤ ਰਾਧਾ ਰਾਧਾ ਰਾਧਾ ਰਾਧਾ ਰਾਧਾ ਰਾਧਾ ਰਾਧਾ